0: ਪਰੀਆਂ ਖਾਵਾਰੇ ਗੁਰਮਾਟੀ, ਬਲਦੇ ਪਰੀਆਂ ਸਕਰੇਰੀ ਗੂਣੀ, ਬਲਦ ਕੜਵੀ ਰੋ ਧਣੀ, ਅਰੇ ਤੇਲੀ ਰੇ ਤੇਲ ਕਾੜੇ ਚ ਬਲਦੇ ਮਾਲਮ ਛੇਨੀ।
1: ਵਾਹ ਭਾਈ ਵਾਹ ਰੇ।
0: ਅਰੇ ਸੜਕ ਖੋਜੋ ਗੁਰਮਾਟੀ, ਸਾਡਾ ਤੋੜੇ ਵਾਲਾ ਗੁਰਮਾਟੀ, ਭਾਟਾ ਫੋੜੇ ਵਾਲਾ ਗੁਰਮਾਟੀ, ਵਾਵੜੀ ਫੋੜੇ ਵਾਲਾ ਗੁਰਮਾਟੀ, ਆਣੀ ਖੋੜੀ ਤੇ ਖਾਉਤ ਰੇ ਬਾਟੀ। ਅਰੇ ਅਥਰੀ ਅਕਲ ਕਾ ਛੇਨੀ ਤੁਮਾਰੇ ਮਾਈ, ਏਕ ਜਨਸ ਮੋਤੀ ਵਾਲੋ ਕਿਉਂ ਗੋ ਸੇਵਾ ਲਾਲ ਕਬੀਰਦਾਸ ਮਹਾਰਾਜ ਕਿਉਂ ਗੋ ਛਾ। ਅਰੇ ਸਿੰਧੀ ਦਾਰੂ ਮਤ ਪਿਓ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਸਿਰਫ ਮੂੰਹ ਮੇ ਮੱਟੀ ਆਤੀ ਹੈ, ਰੰਡੀ ਬਾਜੀ ਮਤ ਕਰ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਸਿਰ ਪਰ ਜੂਤਾ ਆਤਾ ਹੈ, ਜੁਗਾਰ ਬਾਜੀ ਮਤ ਖੇਲ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਬਗਲ ਮੇ ਝੋਲੀ ਆਤੀ ਹੈ। ਯੇਰੇ ਸਾਰੂ ਇਹ ਜ਼ਲਮ ਆਪਣੇ ਘੜੀ ਘੜੀ ਮਲੇ ਵਾਲੋ ਖਾਵਾ, ਅਰੇ ਭਾਜੀ ਪਾਲੋ ਖਾਵਾ, ਜ਼ਿਆਦਾ ਧਾਰਨ ਖੇਤੇ ਫੇਲਨੇ ਵਤੇ ਮੋੜ ਉੱਟੇ ਸਾਰੂ, ਯੇਰੇ ਸਾਰੂ ਇਹਨ ਕਾਈ ਕਰੇਟ ਸਾ,